0: ਹੈ
1: ਕਿ ਦਿਲ ਕਰ ਚੂ ਚੈ ਚੂ ਚੈ ਚੈ ਕਿ ਦਿਲ ਕਰ ਚੂ ਚੈ ਚੂ ਚੈ ਚੋ
2: ਅਭੀ ਬਜਾਏਗਾ ਨਾ ਭਿੜੋ
3: ਪੁਨ ਬੋਲੇ ਤੋ ਫੁੱਲ ਬਾਲੀਵੁੱਡ ਧਮਾਕਾ ਫਾਈਨੈਂਸ਼ੀਆ